ਦਾਜ ਨਹੀਂ ਤੇਰੇ ਨੈਨੂ ਕੀ ਭਾਈ ਕਜਲੀ। ਪ੍ਰੇਮ ਗੁਲੇ ਨਾ ਫੇਂਕ ਦਿਆ ਤੇਰੀ ਫੂਟ ਗਈ ਸ਼ਿਰਕੀ ਗਧਰੀ। ਜਾਏ ਪੁਕਾਰੋ ਰਾਜਾ ਨੰਦ ਕੇ ਆ।